0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਅਸੁਰਨਾਮਾ ਤੋਂ ਵਕਤ
1: ਅੱਲਾਹੁ ਅਕਬਰ ਅੱਲਾਹ

ਨੋਦੇ ਕੇ ਮੈਂ ਘਰ ਤੇ ਬਹਿ ਫੇ ਮੰਮੀ ਕੇ ਟੇਕਲ ਗੁਨ ਮੈਂ ਕੁਰੀ ਮੈਂ ਕਹਿੰਦੀ ਆ ਟੀ ਟਾਈਮ ਰਿਕੁਐਸਟ ਹੋ ਗਏ ਮੇ ਤੋ ਕੇ ਸ਼ੋ ਮੇ ਆ ਸਭ ਨੇ ਮਾਲਾ ਫਰਗੁਨ ਬਾਕੀ ਵੇਲਾਣ ਮੈਂ ਹਾਂ ਹੁੰਦੇ ਰਹਿਣਾ ਪਾਜ ਵਰ ਉਫਾਰ ਵਗਤ ਕੋ ਲਖਾਂਗੇ ਅਸਲਾਮ ਅਲੈਕੁਮ।